0: हाँ जी सर, लसन प्याज जिहड़ा साडे घरेलू जिहड़ा
1: अपने
0: सब्जी
1: घर दे
0: भाजी
1: इस्तेमाल
0: हाँ
1: ताई।
0: जी हाँ जी हाँ जी सर।
1: अच्छा, तो इं दसा कि ये आलू कितनी करी करनाल च लगाए, अद्धी करी करनाल च या फिर करनाल च?
0: नहीं अद्धी कनाल जी सर, क्योंकि ये बारी बीज महंगा था कहने सर, हूँ एक्चुअली सूरा ही जाड़ हुई हो
1: जी जी जी जी
0: तो इस कारण थोड़े घटाई थे, हूँ सिर्फ एक ही अद्धी करी कनाल च अपने गुजारे मुताबिक अपने खाने गुजारे सर।
1: अच्छा, तो लगभग 8 करी करनाल च तो कणक लगाई थी।
0: सर 8 ते भी थोड़ा घट जी, क्योंकि जल जो था ना जी बीच हाँ
1: जी जी
0: तो जो 1.5 कनाल जो चली है कने अद्धी कनाल चालू चली है, दो
1: जी
0: कनाल कने बाकी अद्धी कनाल जी लसन प्याज वगैरह तो कोई 6-7 कनाल च सर साड़ा ये था।
1: कणक का भी कुछ दे लिया तो घर का लगा
0: कणक
1: दे
0: का भी अपना भी रखा हों था ना, कने
1: जी।
0: मैं पिछली बारी बंसी किस्म रखी थी देसी, देसी किस्म जी हम मंगाई थी, मैं साड़े फार्मर है ना
1: जी जी
0: राजस्थान से मंगाई थी ये देसी एक किस्म ना, बट अपना भी घरे रख दे सर।
1: तो ये जी तुम किस्म मंगाई थी ये कधेरी पैदावार?
0: सर इसकी थोड़ी जी हल्की दे रही कंप्लेंट क्योंकि एक्चुअली हाँ करते नहीं है नेचुरल फार्मिंग प्राकृतिक तरीके से हो गए हैं,
1: अच्छा
0: तो इस बीच ऐसा कि हाँ तो फर्स्ट टाइम हाँ लगाई लेकिन जो कंपेरिजन हाँ दूई कणक सो किया था थोड़ा कीड़ा छिला थोड़ा इधर प्रोडक्शन थोड़ी घट रही,
1: जी जी जी
0: पर थोड़े लगा कि भाई अगर इसे ठीक ढंग से होगी अगर हाँ इस बार थोड़े मौसम भी छड़ी आ बीच
1: जी जी
0: तो उस दी वजह से हाँ जो थोड़े दे प्रोडक्शन घट आ गई सर।
1: और जेडे घर का अपना तो हाँ बी लगाया था उदी पैदावार कदे रही?
0: वो जी सर ठीक बड़ी है उसकी ठीक रही हाँ जो
1: अच्छा,
0: हाँ जी सर
1: आलू तो हाँ दस सदके भी दिक नाल च दस सदे,
0: अद्धी कनाल सर हाँ जी हाँ जी हाँ
1: तो
0: जी
1: आलू दिक दे रही पैदावार?
0: हाँ जी सर आलू जी थोड़ी हाँ जी घट रहे जी, क्योंकि अगर जी हाँ प्राकृतिक तरीके से कीती तो इस विच हाँ अंग्रेजी खाद कोई हाँ पाते ने स्प्रे कोई होनी तो ना ही हाँ कोई ऐसा है कि कोई पैदावार बढ़ाने ताए कोई यूज करते, जेड़ा सिंपल साड़ा ये है अपना देसी गोबर वगैरह तो सो भी तो हाँ दा लगभग जी हाँ दुई मैल वगैरह अंग्रेजी जी खाद पाई करी अगर जी 10 गुना प्रोडक्शन होता है साड़ी 6 ते 7 गुना रहे साड़ी 6 करी गुना रहे हाँ जी, यानी कि पर है कि भाई बीमारी नहीं आलू जी प्लस पॉइंट है कि साड़े च बीमारी कने वेट ठीक है आलू का कने बड़ा
1: अच्छा
0: बड़ा साइज भी नहीं कने बड़ा छोटा भी नहीं सर।
1: जी, तो आलू तो हाँ क्या घर दे गुजारे अनुसार लगाते या फिर इन बेचते भी हैं?
0: सर पहले तो हाँ बेचते थे लेकिन ऐसा कि हूं अपने गुजारा ही कुछ अपने यहाँ धियां दियाणियां दे भी देंगे
1: अच्छा, रिश्तेदार अच्छा बंडी लेंदे ना।
0: हाँ जी हाँ जी हाँ जी, कने इससे पहले चलो हाँ 4-5 क्वांटल लगाते तो हाँ बेची भी लेंगे थे लेकिन हूं आस्ते आस्ते नहीं तरह ज्यादा टाइम भी दे पाते कने हूं
1: अच्छा, तो जी तो हाँ मतलब कणक लगाते हैं और लहसुन
0: हाँ जी
1: प्याज जो अपना घर के अनुसार लगाते हैं।
0: हाँ जी हाँ जी
1: अच्छा, ये जितनी भी सारी खेतीबाड़ी है तुसा इस च खाद कौन दी प्रयोग करते हैं?
0: सर साड़ी खाद हाँ देसी यूज करते हाँ जी हाँ, मैं जिदा प्राकृतिक जिदा जीरो बजट नेचुरल फार्मिंग का मैं एक मास्टर ट्रेनर भी है सर
1: जी
0: अपनी
1: जी जी
0: पंचायत का हाँ, ट्रेनिंग लेकर शिविर लेकर हूँ अपना जितना भी सारा है नेचुरल फार्मिंग है प्राकृतिक तरीके से जहाँ कोई भी केमिकल खाद वगैरह नहीं पा रहे सर,
1: बिल्कुल बिल्कुल।
0: ये है
1: अच्छा
0: कि प्रोडक्शन जरूर घाटा हो रही हल्की नहीं बट ये है कि सेटिस्फेक्शन है कि हाँ जहर नहीं खा दे इतना करिए हाँ जो है।
1: जी, यदि सिखलाई तो हाँ कुछ ली थी?
0: हाँ सर मैं ले रही 2018 च साढ़े सुभाष पालेकर जी पालमपुर आए थे
1: जी,
0: और हाँ इस हर पंचायत हाँ गए तो हाँ मैं भी इसी बीच 7 दिन का साड़ा प्रशिक्षण था प्रशिक्षण शिविर था,
1: जी जी
0: उसके बाद फिर मैं गया कुरुक्षेत्र, कुरुक्षेत्र भी उत्थे हाँ जितों साढ़े आचार्य देवराज जी जो साढ़े राज्यपाल थे पहले
1: जी जी
0: तो हाँ फार्म चाह विजिट किया हाँ तिथु भी तिथु देखिया कि किस तरीके नेचुरल फार्मिंग होती है और क्या क्या बेनीफिट है, तो इससे देखी करें हाँ काफी प्रभावित होएगा ने तीस देखी करें मिले भाई क्यों इतना ज्यादा जहर पाई करी अपनी आपे जो भी खराब करा जाएगा ने अनाज तो खराब करा ही कर दे, और इस टाइम फिर यहाँ उसके बाद हम नेचुरल फार्मिंग शुरू करी थी
1: अच्छा, मतलब 2018 दे बाद वहाँ
0: अठारह
1: मतलब
0: हाँ
1: जीरो
0: जी
1: वेस्ट
0: बिल्कुल
1: खेती दी तरफ आए हैं मतलब?
0: बिल्कुल सर बिल्कुल
1: अच्छा, तो उदे पहले मतलब जड़ा प्रचलन चले था अंग्रेजी खादा था उस सब बेने कर
0: बिल्कुल
1: दे।
0: सर हाँ जी हाँ जी
1: अच्छा, तो ये तो अनिल जी देखा कि असा दे जड़े विशेषज्ञ ने उन्होंने भी यही गलाना है कि जियां शुरुआती दौर पर अहां अगर जियां शून्य लागत खेती जो करते हैं
0: हाँ जी
1: तो
0: हाँ जी
1: पैदावार च शुरू च थोड़ी दी मतलब
0: गिरावट आउंदी सर
1: हाँ, लेकिन धीरे धीरे बोले ऐसे कवर हो
0: बिल्कुल
1: जानी।
0: सर कि 3 साल ते बाद जल सारा 3 साल कंप्लीट हो जाए उसके बाद एट पार चली पाती कहना सर अगर थोड़ी बहुत अगर सर घट रही भी है तो मैं तो समझ दे जहर खाने का बेस्ट है कि घट खाया माड़ा नहीं है सर।
1: बिल्कुल बिल्कुल। अच्छा, तो इं दसा कि जलू तो हाँ मतलब सिखलाई ले तो इस च क्या कुछ चीजा तुम जो दसियां कि किया किया इदी जड़ी चीजा कैन बेसी बनानियां ना?
0: हाँ जी सर इस बीच सर दे पहले तो जो इस बीच हाँ बीज अमृत बनाना सीखिए कि बीज जो हाँ उपचारित करना है किया करना है
1: जी
0: ਉਸਤੇ ਬਾਅਦ ਹਾਂ ਜੀਵ ਅੰਮ੍ਰਿਤ ਜੀ ਹਾਂ ਫਸਲ ਲਗਾਈ ਦੇ ਉਸਤੇ ਲਗਾਉਣ ਤੇ 21 ਦਿਨ ਦੇ ਬਾਅਦ ਫਿਰ ਹਾਂ ਜੀਵ ਅੰਮ੍ਰਿਤ ਦੀ ਸਪਰੇ ਕਰਨੀ ਹੈ। ਫਿਰ ਜਦ ਫਸਲ ਤਿਆਰ ਹੁੰਦੀ ਹੈ ਅਗਰ ਵਿੱਚ ਕੋਈ ਅਗਰ ਬਿਮਾਰੀ ਵਗੈਰਾ ਲੱਗਦੀ ਹੈ ਤਾਂ ਇਸ ਵਿੱਚ ਹਾਂ ਪਿਛੇ ਕਿਹਾਂ ਹਾਂ ਰੋਕਣਾ ਹੈ ਬਿਮਾਰੀ ਤਾਂ ਉਸ ਤੇ ਆਇਆ। ਫਿਰ ਹਾਂ ਖਾਦਾਂ ਦੁਨੀਆਂ ਸਿੱਖਿਆ ਜੀ ਹਾਂ ਨੀਮ ਮਾਸਟਰ ਬਣਾਉਣਾ ਸਿੱਖਿਆ
1: ਜੀ ਜੀ।
0: ਫਿਰ ਖੱਟੀ ਲੱਸੀ ਸਪਰੇ ਇਸ ਤਰੀਕੇ ਹਾਂ ਇਹਦਾ ਯੂਜ ਕਰਨਾ ਸਿੱਖਿਆ ਔਰ ਬਣਾਇਆ ਵੀ ਖੁਦ ਔਰ ਆਪਣੇ ਮੈਂ ਆਪਣੇ ਫਾਰਮਰ ਜਿਹੜੇ ਸਾਡੇ ਗ੍ਰਾਂ ਚ ਨੇੜੇ ਡੇਰ ਮੈਂ ਤਿੰਨਾਂ ਚੋਂ ਵੀ ਐਡਵਾਈਜ਼ ਕਰਦਾ ਕਿ ਜ਼ਹਿਰ ਖਾਣੇ ਤੇ ਬੈਠ ਫਿਰ ਹਾਂ ਤਿੰਨਾਂ ਜੋ ਬਣਾਏ ਕੇ ਵੀ ਦੱਸਿਆ
1: ਜੀ। उत्पाद पैदा होया था शून्य लागत प्रकृति खेती कने और अंग्रेजी खादा दा जेड़ा उत्पाद पैदा हुंदा था उस च तुहानू क्या अंतर पाया गया मतलब कोई स्वाद च अंतर पाया गया या फिर
0: बिलकुल सर सबसे पहले सर मैं दो तीन चीजा जेड़ी एक तो मैं इन देखा अनाज दा वेट
1: जी
0: क्योंकि जिहा जगह च मैं 10 कनाल च नहीं करदा मैं करदा 5 कनाल विच ही ऑर्गेनिक फार्म जेड़ी प्राकृतिक खेती है
1: जी जी।
0: ਜਿਹੜਾ ਮੈਂ ਦੇਖਿਆ ਕਿ ਜਿਹੜੀ ਹਾਂ ਕਣਕ ਲਗਾਈ ਤਾਂ ਇਸ ਵਿੱਚ ਸਾਡਾ ਜਿਹੜਾ ਵੇਟ ਤਾ ਪਰ ਜਦ ਹਾਂ ਅਮੂਮਨ ਗ੍ਰਾਂ ਜਹਾਂ ਲੋਕ ਰੇਟੇ ਬਣਾਉਂਦੇ
1: ਜੀ ਜੀ
0: ਤਾਂ ਜਦ ਹਾਂ ਅਸੀਂ ਚੁੱਕੀ ਤਾਂ 30 ਕਣਕ ਦਾ ਮੈਂ ਜੋ ਮੈਂ ਖੁਦ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਕਿ ਸਿੱਧਾ ਜਿਹੜਾ ਵਜ਼ਨ ਤਾ ਅਨਾਜ ਦਾ ਜਿਹੜਾ ਵਜ਼ਨ ਇੱਕ ਤਾਂ ਸਾਡਾ ਵਜ਼ਨ ਠੀਕ ਤਾ ਕੰਪੈਰੀਜ਼ਨ ਜਿਹੜੀ ਦੂਈ ਸਾਡੀ ਕਮਰਸ ਜੂਈ ਜਿਹੜੀ ਹੈ ਕੈਮੀਕਲ ਵਾਲਾ ਜਿਹੜਾ ਅਨਾਜ ਤਾ 30 ਤੇ ਬੈਟਰ ਤੇ ਉਹਦਾ ਵੇਟ ਤਾ
1: ਜੀ ਜੀ।
0: ਦੂਆ ਤੇ ਉਹਦਾ ਫਾਂਡਾ ਘੱਟ ਤਾ ਜੀਆਂ ਔਰਗੈਨਿਕ ਜਿਹੜਾ ਜੀਆਂ ਦੂਈਆਂ ਕੈਮੀਕਲ ਵਾਲੇ ਇਸੇ ਤੇ ਫਾਂਡਾ ਦਾ ਜ਼ਿਆਦਾ ਹੋਣਾ ਫੈਲਾਵ ਜ਼ਿਆਦਾ ਹੋਣਾ ਲੇਕਿਨ ਤੇਦਾ ਜਿਹੜਾ ਔਰਗੈਨਿਕ ਦਾ ਜਿਹੜਾ ਜੈਵਿਕ ਦਾ ਥਾਤੀ ਦਾ ਖਿਲਾਫ ਘੜਤਾ ਇੱਕ ਚਮਕ ਅਨਾਜ ਚਮਕ ਤਾਂ ਕਿਉਂਕਿ ਹਾਂ ਇਸ ਵਿੱਚ ਹਾਂ ਸਪਤ ਧਾਨਿਆਂ ਕੋ ਦੀ ਸਪਰੇ ਕੀਤੀ ਸੀ ਤਾਂ 30 ਦਿਨ ਜੇ ਇਹ ਲੱਗਾ ਕਿ ਜਿਹੜਾ ਹਾਂ ਸਿੱਖੇ ਪਤਾ ਕਹਿੰਦਾ ਪ੍ਰੈਕਟੀਕਲ ਵੀ ਕੀਤਾ 30 ਦਿਨ ਅਨਾਜ ਦੀ ਸਾਈਨਿੰਗ ਬੜੀ ਅੱਛੀ ਰਹੀ ਔਰ ਸਭ ਤੋਂ ਬੜੀ ਗੱਲ ਰਹੀ ਕਿ ਟੇਸਟ ਜਦੋਂ ਹਾਂ ਤੇਦਾ ਆਟਾ ਜਿਹੀਆਂ ਪਿਆਇਆ ਤੇ ਸੈਪਰੇਟ ਹਾਂ ਆਟਾ ਪਿਆਇਆ ਤਾਂ ਜਿਹੜਾ ਅਨਾਜ ਦਾ ਟੇਸਟ ਹੈ ਸਿਰ ਦੂਏ ਦੇ ਮੁਕਾਬਲੇ ਬੜਾ ਅੱਛਾ ਲੱਗਾ ਹਾਂ
1: ਜੀ। ਤਾਂ ਬੜੀ ਅੱਛੀ ਗੱਲ ਹੈ ਕਿ ਤੁਸੀਂ ਮਤਲਬ ਇਹ ਸ਼ੂਨਿਆ ਲਾਗਤ ਪ੍ਰਕਿਰਤੀ ਖੇਤੀ ਜੋ ਅਪਣਾਇਆ ਔਰ ਅੱਛੇ ਇਹਦੇ ਜਿਹੜੇ ਪਰਿਣਾਮ ਕਹਿੰਦੇ ਵੀ ਰਹੇ ਨੇ ਮਤਲਬ ਤੁਹਾਡੇ ਹਿਸਾਬ ਦੇ ਕਹਿੰਦੇ।
0: ਹਾਂਜੀ ਸਰ ਬਿਲਕੁਲ ਸਰ ਕਿਉਂਕਿ ਸਰ ਅੱਜ ਦੇ ਦੇਖਿਆ ਜਾ ਨਾ ਤਾਂ ਅੱਜ ਹਸਪੀਟਲਾਂ 'ਚ ਇਤਨੀ ਵਾਰੀ ਲਾਈਨਾਂ ਲੱਗੀਆਂ ਤਾਂ ਹਰ ਜਗ੍ਹਾ ਦੇਖੇ ਜਾਏ ਤਾਂ ਬਿਮਾਰੀਆਂ ਬਿਮਾਰੀਆਂ ਤਾਂ ਕੁਛ ਹਾਂ ਸਾਡੇ ਖਾਣ ਪੀਣ 'ਚ ਜ਼ਿਆਦਾ ਕੁਛ ਨਹੀਂ ਚਲੋ ਆਪਣਾ ਖਾਣ ਪੀਣ ਤਾਂ ਅੱਛਾ ਰੱਖ ਵੀ ਸਕਦੇ ਸਰ।
1: ਬਿਲਕੁਲ ਬਿਲਕੁਲ ਬਿਲਕੁਲ
0: ਕਹਿੰਦਾ ਦੂਜੀ ਗੱਲ ਅੱਜ ਤੋਂ ਪਤਾ ਯੂਰੀਆ ਖਾਦ ਦੇ ਇਤਨੇ ਰੇਟ ਹਨ 12-32-16 ਦੇ ਰੇਟ ਵਧੀ ਚੁੱਕੇ ਕਿ ਇੱਕ ਨੋਰਮਲ ਆਦਮੀ ਦੀ ਪਹੁੰਚ ਦੇ ਬਾਹਰ ਹੋ ਚੁੱਕੇ
1: ਜੀ ਜੀ ਜੀ ਜੀ।
0: ਤਾਂ ਇਸ ਤੇ ਬੈਟਰ ਹੈ ਕਿ 10 ਕਨਾਲ 'ਚ ਮਤ ਕਰਾਂ ਮੈਂ ਤਾਂ ਲਾਉਂਦਾ ਜ਼ਿਮੀਦਾਰਾਂ 'ਚ ਮੈਂ ਆਪਣੇ ਜ਼ਿਮੀਦਾਰਾਂ 'ਚ ਵੀ ਇਹ ਐਡਵਾਈਸ ਕਰਦਾ ਕਿ 10 ਕਨਾਲ 'ਚ ਮਤ ਕਰਾਂ ਲੇਕਿਨ 2 ਕਨਾਲ ਤੇ ਕਰਾਂ ਕਿ ਨਹੀਂ ਸਟਾਰਟ ਤਾਂ ਕਰਾਂ।
1: ਬਿਲਕੁਲ ਕਿਉਂਕਿ ਦੇਖਾ ਕਿ ਮੰਨ ਲਿਆ ਸਾਡੇ ਵੱਲ 20 ਕਨਾਲ ਜ਼ਮੀਨ ਹੈ ਅਗਰ ਹਾਂ 2 ਕਰਨਾਲ ਦੇ ਸ਼ੁਰੂ ਕਰਦੇ ਤਾਂ ਧੀਰੇ ਧੀਰੇ ਸੇ 20 ਕਰਨਾਲ ਚ ਆਪਣੇ ਆਪ ਮਤਲਬ ਇੱਕ ਐਸਾ ਦੌਰ ਆ ਜਾਣਾ ਕਿ 20 ਕਰਨਾਲ ਚ ਵੀ ਸਾਂਝੋ ਮਤਲਬ
0: ਬਿਲਕੁਲ ਸਰ ਸਾਡੇ ਆਦਤ ਚ ਪਈ ਜਾਣਾ ਸਰ ਹਾਂਜੀ ਦੇਖਣਾ ਨਾ ਹੁਣ ਇਤਨੇ ਸਾਲ ਤੇ ਹਾਂਜੀ ਆਦਤ ਪਈ ਹੈ ਕੈਮੀਕਲ ਦੇ ਉਹ ਯਾਰ ਜਾਣੇ ਜਾਂਦੇ ਵੀ ਟਾਈਮ ਲੱਗਣਾ ਹੈ ਤਾਂ ਮੈਂ ਤਾਂ ਕਈ ਵਾਰੀ ਹਾਂਜੀ ਜ਼ਿਮੀਦਾਰ ਅਗਲਾਂ ਦੇ ਜੀ ਇਹ ਤਾਂ ਫਾਕੇ ਮੰਨਣ ਵਾਲੀ ਗੱਲ ਹੈ ਨਹੀਂ ਮੈਂ ਫਾਕੇ ਨਹੀਂ ਮਾਰਨਾ ਲੇਕਿਨ ਇਹ ਕਿ ਸ਼ੁਰੂਆਤ ਕਰਾਂ ਮੈਂ ਨਹੀਂ ਕਹਿੰਦਾ ਤਾਂ 10 ਕਨਾਲ ਚ ਕਰਾਂ ਲੇਕਿਨ 2 ਕਨਾਲ ਤੇ ਕਰਾਂ ਅੱਧੀ ਕਨਾਲ ਤੇ ਸਟਾਰਟ ਕਰਾਂ ਜਾਂ ਆਪਣੇ ਕਿਚਨ ਗਾਰਡਨ ਤੇ ਸਟਾਰਟ ਕਰਾਂ।
1: ਬਿਲਕੁਲ ਬਿਲਕੁਲ ਬਿਲਕੁਲ
0: ਫਿਰ ਥੋੜਾ ਦੇ ਹੈ ਕਿ ਅੱਜ ਦੀ ਡੇਟ ਚ ਲੋਕ ਐਸਾ ਨਸਰ ਕਿ ਹੁਣ ਤਾਂ ਹਾਂ ਚਲੋ ਸਾਡਾ ਇੱਕ ਸੰਸਾਧਨ ਭੰਡਾਰ ਦਾ ਚੱਲੀ ਪਿਆ ਹੁਣ ਕੁਛ ਐਸੇ ਫਾਰਮਰ ਜਿਹਨਾਂ ਗਾਈ ਵੀ ਨਹੀਂ ਹਨ ਤੇ ਬੋਲਦੇ ਹਨ ਜੋ ਕਿਚਨ ਗਾਰਡਨ ਤਾਂ ਜੋ ਇਹਦੇ ਜੀ ਸਪਰੇ ਦਿਆ ਮਿਲ ਜੀ ਤਾਂ ਸਾਡੇ ਕੁਛ ਐਸੇ ਮੇਰੇ ਫਾਰਮਰ ਮੈਂ ਤਿੰਨਾਂ ਦੇ ਉਹਨਾਂ ਦੇ ਸੰਸਾਧਨ ਭੰਡਾਰ ਚਲਾਇਆ ਤਾਂ ਤਿੰਨਾਂ ਤੇ ਹਾਂ ਤਿੰਨਾਂ ਜੋ ਘਨ ਜੀਵ ਅੰਮ੍ਰਿਤ ਹੈ ਜਾਂ ਜੀਵ ਅੰਮ੍ਰਿਤ ਹੈ ਜਾਂ ਨੀਮ ਮਾਸਟਰ ਵਗੈਰਾ ਜਿਹੜੇ ਬਣਾਇਆ ਤਿੰਨਾਂ ਤੇ ਸਪਲਾਈ ਕਰਾਈ ਨੇ ਤਿੰਨਾਂ ਦੇ ਵਿਕੀ ਬਣ ਦਾ ਸਮਾਨ ਕਰਨੇ ਲੋਕਾਂ ਨੂੰ ਅੱਛੀ ਚੀਜ਼ ਮਿਲੀ ਜਾਂਦੀ।
1: ਅੱਛਾ ਅਨਿਲ ਜੀ ਤੁਹਾਂ ਦੀਆਂ ਗੱਲਾਂ ਹੈ ਕਿ ਤੁਸੀਂ ਇੱਕ ਮਾਸਟਰ ਟ੍ਰੇਨਰ ਵੀ ਨੇ ਸ਼ੂਨਿਆ ਲਾਗਤ ਪ੍ਰਕਿਰਤੀ ਖੇਤੀ ਦੇ ਬਾਰੇ
0: ਹਾਂਜੀ
1: ਤਾਂ ਤੁਹਾਡੇ ਗ੍ਰਾਂ ਚ ਸਾਰੇ ਜਿਹੜੇ ਕਿਸਾਨ ਨੇ ਮਤਲਬ ਸ਼ੂਨਿਆ ਲਾਗਤ ਖੇਤੀ ਕਰਦੇ ਨੇ?
0: ਬਿਲਕੁਲ ਸਰ ਹੁੰਦੇ ਨੇ ਅੱਖੇ ਪੱਖੇ 18 ਪਰਿਵਾਰ
1: ਜੀ
0: 18 ਪਰਿਵਾਰ ਜੋ ਮੈਂ ਤਿੰਨਾਂ ਇਹ ਹਾਂ ਟੈਂਪ ਆਰਗੇਨਾਈਜ਼ ਕੀਤਾ ਸਾਡੇ ਬੀਟੀਐਮ ਵੀ ਆਏ ਮੈਂ ਤਿੰਨਾਂ ਜੋ ਇਹ ਕੀਤਾ ਪਹਿਲੇ ਦੱਸਿਆ ਨਾ ਕਰਨ ਬੇ ਬੋਲੇ ਅੜੇ ਉਹ ਇਤਨਾ ਕੌਣ ਬਈ ਜੰਜਟ ਚ ਪਿਟੈਨ ਫਿਰ ਮੈਂ ਤਿੰਨਾਂ ਇੱਕ ਗਲਾ ਗਏ ਮੇਰੇ ਤੋਂ ਰਿਜ਼ਲਟ ਦਿੱਕਾ ਫਿਰ ਇਸੇ ਚੱਲ ਹੁਣ ਤਿੰਨਾਂ ਜੋ ਬਣਾਉਣਾ ਤਾਂ ਅਸੀਂ ਤਾਂ ਆਪਣਾ ਟਾਈਮ ਵੀ ਲਗਾਇਆ ਸਾਡੇ ਬੀਟੀਐਮ ਨੇ ਵੀ ਆਇਆ ਸਭ ਟਾਈਮ ਘੱਟੀ ਕਰੀ ਆਏ ਏਟੀਐਮ ਜਿਹੜੇ ਸੇ ਅਮਿਲ ਹੀ ਕਰੀ ਫਿਰ ਇਸੇ ਹੁਣ ਆਸੇ ਕਿਚਨ ਗਾਰਡਨ ਤੇ ਤਾਂ ਸਟਾਰਟ ਹੋਈ ਬਟ ਐਸਾ ਹੈ ਕਿ ਥੋੜੇ ਲੋਕਾਂ ਦਾ ਸਰ ਕਿ ਆਦਤ ਨਾ ਪੁਰਾਣੀ ਤੇ ਥੋੜਾ ਵਿਆਹ ਕਿੰਨਾ ਜੇ ਟਾਈਮ ਟਾਈਮ ਜਰ ਕੇ ਜਗਾਣਾ ਪੈਂਦਾ ਬਾਈ ਜੀਵ ਅੰਮ੍ਰਿਤ ਬਣਾਈ ਲਿਆ ਨਹੀਂ ਤਾਂ ਮਿੰਜੋ ਤੇ ਲਈ ਆ
1: ਬਿਲਕੁਲ
0: ਐਟਲੀਸਟ ਚਲੋ ਕਿਚਨ ਗਾਰਡਨ ਤੇ ਸਟਾਰਟ ਕਰਾ ਦੇ ਇਹ ਖੁਸ਼ੀ ਆ ਕਿ ਧੀਰੇ ਧੀਰੇ ਪਰਿਵਰਤਨ ਹੋਦਾ ਲੇਕਿਨ ਸਰ ਇਹਨਾਂ ਚੀਜ਼ਾਂ ਅੱਛੀ ਚੀਜ਼ਾਂ ਜੋ ਫੈਲਣ ਟਾਈਮ ਲੱਗਣਾ ਕਿਉਂਕਿ ਲੋਕਾਂ ਦੀ ਜਿਹੜੀ ਆਦਤ ਇਸ ਟਾਈਮ
1: ਬਿਲਕੁਲ ਬਿਲਕੁਲ ਬਿਲਕੁਲ
0: ਸੱਤੇ ਜੇ ਚੇਂਜ ਕਰਨਾ ਤਾਂ ਮਤਲਬ ਪਤਾ ਹੀ ਸਰ
1: ਔਰ ਦੇਖਾ ਕਿ ਕਾਫੀ ਅਸਲ ਜਿਹੜੇ ਕਿਸਾਨ ਭਾਈ ਕਹਿੰਦੇ ਮਤਲਬ ਵੀ ਕੁਛ ਵੱਡੇ ਵੱਡੇ ਸਤਰ ਪਰ ਵੀ ਖੇਤੀਬਾੜੀ ਕਰਦੇ ਨੇ ਔਰ ਔਰ ਛੋਟੇ ਸਤਰ ਪਰ ਵੀ ਖੇਤੀਬਾੜੀ ਕਰਦੇ ਨੇ ਲੇਕਿਨ ਲਗਭਗ ਲਗਭਗ ਫਿਰ ਵੀ ਸੇ ਜ਼ੀਰੋ ਵੇਸਟ ਖੇਤੀ ਦੀ ਤਰਫ ਆ ਕਰਦੇ ਨੇ ਔਰ ਉਹਨਾਂ ਦਾ ਵੀ ਇਹ ਗਲਾਣਾ ਹੈ ਕਿ ਇਸ ਦਾ ਜਿਹੜਾ ਪਰਿਣਾਮ ਕਿ ਵੀ ਬਹੁਤ ਹੀ ਅੱਛਾ ਹੈ ਔਰ ਜਿਹੜਾ ਵੀ ਉਤਪਾਦ ਸ਼ੂਨਿਆ ਖੇਤੀ ਕਨੇ ਪੈਦਾ ਹੋਇਆ ਕਰਦਾ ਹੈ ਸੇ ਅਸਲ ਦੀ ਸਿਹਤ ਤਾਂ ਬਹੁਤ ਹੀ ਬਾਂਕਾ ਹੈ ਮਤਲਬ
0: ਹਾਂਜੀ ਸਰ ਬਿਲਕੁਲ ਸਰ ਬਿਲਕੁਲ
1: ਔਰ ਇਹਦੇ ਇਲਾਵਾ ਜੀ ਹਾਂ ਤੁਸੀਂ ਜਿਹੜੀ ਇਹ ਖੇਤੀਬਾੜੀ ਹੈ ਇਹ ਤਾਂ ਟਰੈਕਟਰ ਕਨੇ ਕਰਦੇ ਹੋਣੇ
0: ਬਿਲਕੁਲ ਹਾਂ ਹੁਣ ਤਾਂ ਟਰੈਕਟਰ ਰੱਖੇ ਹਾਂ ਛੋਟੇ ਟਰੈਕਟਰ ਹਾਲਾਂਕਿ ਹਾਂ ਜਿਹੜਾ ਸੁਭਾਸ਼ ਪਾਲੇਕਰ ਜੀ ਬਿਲਕੁਲ ਮਨਾ ਹੀ ਕਰਾ ਕਰਦੇ ਕਿ ਵੀ ਜਿਹੜਾ ਤੁਸੀਂ ਟਰੈਕਟਰ ਯੂਜ ਕਰਦੇ ਸਹੀ ਵੀ ਇੱਕ ਕਿਸਮ ਦਾ ਵੀ ਖਤਰਨਾਕ ਹੈ ਕਿਉਂਕਿ ਜਿਹੜੀ ਉਪਜਾਊ ਸ਼ਕਤੀ ਹੈ ਇਹਦੀ
1: ਜੀ
0: ਜ਼ਮੀਨ ਦੇ ਸਹੀ ਤਾਂ ਇਸ ਤੇ ਬੈਟਰ ਹੈ ਕਿ ਤੁਸੀਂ ਲੇਕਿਨ ਅੱਜ ਡੇਟ 'ਚ ਚਲੋ ਕਿਰਿਆਤੀ ਨਾਲ ਗੱਲ ਵੀ ਕੀਤੀ ਸਰ ਵੀ ਅੱਜ ਡੇਟ 'ਚ ਹੁਣ ਬਾਲਦ ਕੋਈ ਨਹੀਂ ਪਾਲਾ ਦੇ ਕਿਉਂਕਿ ਲੋਕ ਹੁਣ ਆਸਤੇ ਆਸਤੇ ਇਹਨਾਂ ਚੀਜ਼ਾਂ ਦੇ ਛੱਡ ਰਹੇ ਤਾਂ ਫਿਰ ਇਹਨਾਂ ਹਾਂ ਦੇਖ ਲੈ ਚਲੋ ਛੋਟਾ ਟਰੈਕਟਰ ਸੀ ਫਿਰ ਹਾਂ ਛੋਟੇ ਟਰੈਕਟਰ ਹੋ ਗਏ ਹਾਂ ਕਰਦੇ ਪਰ ਵੀ ਅੱਛੇ ਰਿਜ਼ਲਟ ਆ ਸਰ
1: ਅੱਛਾ ਤਾਂ ਇਹ ਟਰੈਕਟਰ ਤੁਸੀਂ ਮਤਲਬ ਆਪਣਾ ਰੱਖੇ ਜਾਂ ਫਿਰ ਕਿਰਾਏ ਪਰ ਲੈਂਦੇ
0: ਸਰ ਕਿਰਾਏ ਪਰ ਐਕਚੁਅਲੀ ਸਾਡੇ ਘਰੇ ਜੀ ਮੇਰੇ ਭਤੀਜਾ ਨਾ ਹਾਂ ਮਿਲੀ ਜੁਲੀ ਘਰੇ ਹਾਂ ਇੱਕ ਟਰੈਕਟਰ ਰੱਖਿਆ
1: ਅੱਛਾ
0: ਦਸ ਕਨਾਲ ਸਾਡੀ ਹੈ ਦਸ ਕਨਾਲ ਤੇ ਨਦੀ ਤਾਂ ਹਾਂ ਆਪਣੇ ਗੁਜ਼ਾਰਾ ਆਪਣੇ ਤਾਂ ਰੱਖਿਆ ਤਾਂ ਸੋਗੀ ਵਾਹ ਲੈਂਦੇ
1: ਅੱਛਾ ਔਰ ਤੁਸੀਂ ਪਸ਼ੂ ਕਿਆ ਕਿਆ ਰੱਖਿਆ ਘਰੇ
0: ਹਾਂ ਸਰ ਦੋ ਗਾਏ ਰੱਖੀ ਪਹਿਲੇ ਲੇਕਿਨ ਹੁਣ ਅੱਜ ਕੱਲ੍ਹ ਇੱਕ ਹੀ ਗਾਏ ਤਾਂ ਥੋੜ੍ਹਾ ਹਾਂ ਹੁਣ ਰੱਖੀ ਵੀ ਹਾਂ ਪਹਿਲੇ ਤਾਂ ਜਰਸੀ ਲੇਕਿਨ ਹੁਣ ਬਦਲੀ ਹਾਂ ਥੋੜ੍ਹੇ ਦੇ ਹੁਣ ਰੱਖੀ ਤੇ ਦੋਗਲੀ ਟਾਈਪ ਜਿਹੜੀ ਸਾੜੀ ਪਹਾੜੀ ਗਾਏ ਤਿਸ ਚ
1: ਅੱਛਾ
0: ਅਸੀਂ ਤਾਂ ਗੋਆ ਕਨੇ ਗੂੰਤਰ ਯੂਜ਼ ਕਰ ਲੈਂਦੇ ਜੀਵ ਅੰਮ੍ਰਿਤ ਤਾਂ ਇਹ ਕਹਿੰਦੇ ਘਨ ਜੀਵ ਅੰਮ੍ਰਿਤ ਤਾਂ ਯੂਜ਼ ਕਰ ਲਿਆ ਦੇ
1: ਬਿਲਕੁਲ ਬਿਲਕੁਲ
0: ਦੁੱਧ ਵੀ ਠੀਕ ਹੈ ਔਰ ਪਲਾਸੀ ਦੇ ਰਿਜ਼ਲਟ ਵੀ ਅੱਛੇ ਨੇ
1: ਜੀ ਜੀ ਅੱਛਾ ਤਾਂ ਇਹਦੇ ਇਲਾਵਾ ਜੀ ਹੁਣ ਅਗਲੀ ਜਿਹੜੀ ਫਸਲ ਆਉਣੀ ਹੈ ਧਾਨ ਦੀ
0: ਹਾਂਜੀ ਸਰ
1: ਉਹਦੀ ਕਿਆ ਕੁਝ ਤਿਆਰੀਆਂ ਕਰਾ ਕਰਦੇ ਹੋ ਤੁਸੀਂ ਮਤਲਬ ਕਿਆ ਇੱਕ
0: ਜੀ ਸਰ ਸਾਡਾ ਮੇਨ ਤਾਂ ਹਾਂ ਕਰਦੇ ਸ੍ਰੀ ਵਿਧੀ ਵਾਲਾ ਤਰੀਕਾ
1: ਜੀ
0: ਜਿਹੜਾ ਸਾਡਾ ਧਾਨ ਹਾਂ ਲਾਉਂਦੇ ਰਿਸਰਚ ਸੈਂਟਰ ਮਲਾਂ ਤੇ ਆਉਂਦੇ ਹਾਂ ਰੈਡ ਰਾਈਸ ਲਾਲ ਧਾਨ
1: ਜੀ
0: ਔਰ ਮੈਂ ਪਿਛਲੇ 3-4 ਸਾਲ ਤੇ ਇਹੀ ਧਾਨ ਲਗਾਦਾ
1: ਅੱਛਾ
0: ਹਾਂ ਤਾਂ ਇਹਨਾਂ ਦੇ ਹਾਂ ਲੈਂਦੇ ਧਾਨ ਕਹਿੰਦੇ ਫਿਰ ਆਂਟੀ ਸੀ ਆਪਣੇ ਜਿਹੀਆਂ ਟ੍ਰੀਟਮੈਂਟ ਹਾਂ ਕਰਦੇ ਸੀ ਟ੍ਰੀਟਮੈਂਟਾਂ ਜਿਹੀਆਂ ਬੀਜ ਅੰਮ੍ਰਿਤ ਟ੍ਰੀਟ ਕਰੀ ਕਰੀ ਫਿਰ ਤੁਸੀਂ ਆਂਟੀ ਸੀ ਕਿਆਰੀ ਜਿਹੀਆਂ ਪਹਿਲਾਂ ਇਹਨਾਂ ਦੀ ਤੁਸੀਂ ਰਡਿਆਲੀ ਗਲਾਉਂਦੇ ਜਾਂ ਪਨੀਰੀ ਦੇਂਦੇ ਉਸ ਤੋਂ ਬਾਅਦ ਫਿਰ ਸਾਡਾ ਟ੍ਰਾਂਸਪਲਾਂਟਿੰਗ ਵਾਲਾ ਕੰਮ ਚੱਲੇ ਪਾਉਂਦਾ ਜੁਲਾਈ 'ਚ ਦਿੱਕਤਾਂ ਜੇ ਸਿਰਫ ਪਾਉਂਦੀ ਕਿ ਥੋੜਾ ਜੂਨ ਜੁਲਾਈ 'ਚ ਵਰਖਾ ਐਸੇ ਹੁੰਦੀ ਨਹੀਂ ਤਾਂ ਸਾਡੀ ਜਿਹੜੀ ਟ੍ਰਾਂਸਪਲਾਂਟਿੰਗ ਲੇਟ ਹੋ ਜਾਂਦੀ
1: ਜੀ ਜੀ
0: ਇਸ ਤਰ੍ਹਾਂ ਜੋ ਦੇਸੀ ਕਿਸਮ ਰੱਖਣਾ ਪਾਉਂਦੀ ਹੈ ਤਾਂ ਮਾਰਕੀਟ 'ਚ ਹਾਈਬ੍ਰਿਡ ਵੀ ਲੇਕਿਨ ਹਾਈਬ੍ਰਿਡ ਅਗਰ ਟਾਈਮ ਹੀ ਲੱਗੇ ਤਾਂ ਠੀਕ ਨਹੀਂ ਤਾਂ ਨਿਸਰਦਾ ਵੀ ਨਹੀਂ ਸਰ
1: ਅੱਛਾ
0: ਔਰ ਜਿਹੜਾ ਦਾਨ ਸ਼ਹਿਰੀ ਤੱਕ ਨਿਸਰੀ ਹੈ ਸ਼ਾਇਦ ਦਾਨ ਠੀਕ ਹੈ ਦਰਵਾਜ਼ ਸ਼ਹਿਰੀ ਤੋਂ ਬਾਅਦ ਠੰਡ ਪੈਂਦੇ ਟੈਂਪਰੇਚਰ ਡਾਊਨ ਹੋ ਜਾਂਦਾ ਫਿਰ ਦਾਨ ਸੇ ਸਿਰ ਡੀ ਜਾਂਦਾ ਕਿਸੇ ਨਿਸਰ ਦੇ ਇਸੇ ਬੈਸਟ ਹੈ ਕਿ ਆਪਣੀ ਦੇਸੀ ਅਗਰ ਹਾਂ ਵਰਾਇਟੀ ਹੁੰਦਾ ਦੀ ਬੈਸਟ ਹੈ ਸਰ
1: ਜੀ ਜੀ ਜੀ
0: ਅਗਰ ਸਰ ਜੁਲਾਈ 'ਚ ਲੱਗਦੀ 15 ਜੁਲਾਈ ਤੱਕ ਵੀ ਲੱਗੀ ਜਾਂਦੀ ਤਾਂ ਵੀ ਇਸੇ ਸਾੜੀ ਸਤੰਬਰ 15 ਤੱਕ ਨਿਸਰੀ ਜਾਂਦੀ ਸਾੜੀ ਸਰ ਸ਼ਹਿਰੀ ਤੱਕ ਸਰ
1: ਤਾਂ ਅਨਿਲ ਜੀ ਸਰ ਦੇ ਅੱਛੀ ਗੱਲ ਇਹ ਲੱਗੀ ਕਿ ਤੁਸੀਂ ਮਤਲਬ ਬਿਲਕੁਲ ਹੀ ਸ਼ੂਨਿਆ ਲਾਗਤ ਪ੍ਰਕਿਰਤੀ ਖੇਤੀ ਕਹਿਣ ਵੀ ਕਰਾ ਕਰਦੇ ਨੇ ਔਰ ਅੱਪੂ ਤਾਂ ਕਰਾ ਕਰਦੇ ਨੇ ਲੇਕਿਨ ਹੋਰ ਵੀ ਜਿਹੜੇ ਕਿਸਾਨ ਉਹਨਾਂ ਜੋ ਵੀ ਜਾਗਰੂਕ ਕਰਾ ਕਰਦੇ ਨੇ ਕਿ ਇਹਦੇ ਕਿਆ ਕਿਆ ਸਾਨੂੰ ਫਾਇਦੇ ਨੇ ਔਰ ਕਿਆ ਕਿਆ ਨੁਕਸਾਨ
0: ਬਿਲਕੁਲ ਸਰ ਬਿਲਕੁਲ
1: ਤਾਂ ਗੱਲਬਾਤ ਕਰਨ ਦਾ ਸ਼ੁਕਰੀਆ ਜੀ
2: ਕਿਸਾਨ ਸਾਥੀਓ ਇਸੀ ਜਾਣਕਾਰੀ ਦੇ ਬਾਅਦ ਹੁਣ ਵਕਤ ਹੈ ਹਾਂ ਟਿਆਲੇ ਪਰ ਸਬਜ਼ੀ ਮੰਡੀ ਦੇ ਥੋਕ ਭਾਅ ਦਾ ਤਾਂ ਅੱਜ ਆਲੂ ਰਹੇ 8 ਰੁਪਏ ਕਿਲੋ ਪਿਆਜ਼ 18 ਅਤੇ 22 ਰੁਪਏ ਕਿਲੋ ਟਮਾਟਰ 12 ਅਤੇ 16 ਰੁਪਏ ਕਿਲੋ ਲਸਣ 100 ਅਤੇ 120 ਅਦਰਕ 120 ਅਤੇ 130 ਸ਼ਿਮਲਾ ਮਿਰਚ 12 ਅਤੇ 13 ਰੁਪਏ ਅਰਬੀ 32 ਅਤੇ 34 ਰੁਪਏ ਖੀਰਾ 10 ਅਤੇ 12 ਰੁਪਏ ਮਟਰ 45 ਅਤੇ 50 ਰੁਪਏ ਫੁੱਲ ਗੋਭੀ 30 ਅਤੇ 35 ਰੁਪਏ ਬੰਦ ਗੋਭੀ 13 ਅਤੇ 14 ਰੁਪਏ ਕਿਲੋ ਬੈਂਗਣ ਰਿਹਾ 20 ਅਤੇ 25 ਰੁਪਏ ਕਿਲੋ ਟਿੰਡਾ ਰਿਹਾ 18 ਅਤੇ 20 ਰੁਪਏ ਪਾਲਕ 24 ਅਤੇ 25 ਰੁਪਏ ਕਿਲੋ ਹਾਲੀ ਮਿਰਚ 30 ਅਤੇ 40 ਰੁਪਏ ਕਿਲੋ ਧਨੀਆ 40 ਅਤੇ 45 ਰੁਪਏ ਕਿਲੋ ਭਿੰਡੀ 25 ਅਤੇ 30 ਰੁਪਏ ਕਿਲੋ
3: ਫਲਾਂ ਦੀ ਗੱਲ ਕਰੀਏ ਤਾਂ ਸੇਬ 120 ਅਤੇ 130 ਰੁਪਏ ਪ੍ਰਤੀ ਕਿਲੋ ਕੇਲਾ 40 ਅਤੇ 50 ਰੁਪਏ ਪ੍ਰਤੀ ਦਰਜਨ ਅਨਾਰ 130 ਅਤੇ 150 ਰੁਪਏ ਪ੍ਰਤੀ ਕਿਲੋ ਅਨਾਨਾਸ 40 ਅਤੇ 50 ਰੁਪਏ ਪ੍ਰਤੀ ਕਿਲੋ ਅਮਰੂਦ 90 ਅਤੇ 100 ਰੁਪਏ ਪ੍ਰਤੀ ਕਿਲੋ ਮੌਸਮੀ 70 ਅਤੇ 80 ਰੁਪਏ ਪ੍ਰਤੀ ਕਿਲੋ ਪਪੀਤਾ 35 ਅਤੇ 40 ਰੁਪਏ ਪ੍ਰਤੀ ਕਿਲੋ ਖਰਬੂਜਾ 20 ਅਤੇ 30 ਰੁਪਏ ਪ੍ਰਤੀ ਕਿਲੋ ਅੰਗੂਰ 100 ਅਤੇ 130 ਰੁਪਏ ਪ੍ਰਤੀ ਕਿਲੋ ਆਮ 60 ਅਤੇ 70 ਰੁਪਏ ਪ੍ਰਤੀ ਕਿਲੋ ਆਮ ਤੋਤਾ 50 ਅਤੇ 55 ਰੁਪਏ ਪ੍ਰਤੀ ਕਿਲੋ
2: ਜੀ ਕਹਿੰਦੇ ਇਸ ਤੋਂ ਬਾਅਦ ਵਕਤ ਹੈ ਹਾਂ ਟਾਲ ਪਰ ਲੋਕ ਗੀਤ ਦਾ ਉਹ ਸੁਣਦੇ ਇੱਕ ਪਿਆਰਾ ਜਿਹਾ ਲੋਕ ਗੀਤ